ਕੰਨੀ ਹਾਲਾ ਕਣਕੀਏ ਆ ਪਦਮਾ ਕੇ ਸੁਣਾ ਹਵਾਲ ਜੋ ਪਰਕਾ ਪਾਇ ਲੋਟ ਤੇ ਹਾਈ ਔ ਜਾ ਕਰਮੀ ਜਹਿਰਾ ਜਾਇ ਤਾਲਾ ਬਾਗ ਦੇ ਪਪੀਆ ਲੈ ਪੀ ਪਿਓ ਕਰਕੇ ਦਈ ਸੁਣਾਇ ਕੱਦ ਨ ਪਦਮਾ ਬੋਲਣ ਲਾਗੀ ਪਪੀਆ ਤਰੋ ਬੁਰੋ ਹੋਈ ਜਾਇ ਪਿਆ ਮਿਲਣ ਪੈਦਾ ਹੋਏ ਪਾਈ ਤੌਲਾ ਬੋਲੀ ਅਦਾਈ ਸੁਣਾਈ ਉਹ ਪੰਖ ਖੁਲਾਇ ਹਾ ਕੁਕਤੀ ਇਹ ਕਰਿਆ ਹੋਏ ਹਾ ਚਾਰ ਤਾਵ ਲਗਾਇ ਜਾਉ ਆਗ ਤਾਦਰ ਪਦਮਾ ਬੋਲਣ ਲਾਗੇ ਪਪਿਆ

Agora já é pio que piado, mulher, ai, ai. ਜਨ ਪਪਿਆ ਬੋਲਾ ਲਾਗੋ ਗੁਰਦਨ ਸੁਣ ਲਿਓ ਖਾਣ ਲਗਾਏ ਆਪਣੀ ਬੋਲੀ ਆ ਮੈਂ ਬੋਲ ਖਾਏ ਨਾ ਕੁਛ ਖਾਓ ਨਾ ਜਾ ਉਧਾਰ ਇਤਨੀ ਬਾਤ ਸੁਣੀ ਪਦਮਾਨਾ ਗੁੱਸਾ ਗਈ ਦੇ ਮੈਂ ਚਾਰ ਲਈ ਗੁਲੇ ਅਰੇ ਪਦਮਾਨਾ ਆਉ ਪਪਿਆ ਪਾਏ ਦਈਏ ਚਲਾਏ ਗੁੱਲਾ ਲਾ ਗੋ ਪਪੀਆ ਗੋ ਪਪੀਆ ਗਿਰੋ ਕਰੋ ਜਾਤਾਏ ਤੂੰ ਮੋਹ ਆਈ ਗੋ ਹੈ ਪਦਮਾ ਕਾਉ ਓ ਪਪੀਆ ਕਾਉ ਲਾਉ ਉਠਾਈ ਆ ਤੂੰ ਮੈਂ ਚਟਾਈ ਓ ਪੁਚਕਾਰ ਆਏ ਓ ਪੀਤੀ ਪਾਏ ਹੱਥ ਫਿਰਾਏ ਅੱਜ ਤੋ ਪੱਚੀਆ ਮੋਕਾ ਮਿਲਿਆ ਜੋ ਸੋ ਬਸਾਏ ਜਹੀ ਜਗਾਏ ਦੌੜਾ ਪਾਈ ਬੋਲਾ ਮੇਰਾ ਜਿਆ ਮਦਰਾਈ ਜਾਏ ਆਉ ਕਿਤ ਕੇ ਪੈਣੇ ਆ ਮੈਂ ਹੇ ਰਤਾ ਉਹ ਬਾਬਈ ਪਰੇ ਤੁਮਾ ਚਲੇ ਆਏ ਕੁੱਤਾ ਜਨ ਪਪੀਆ ਬੋਲਣ ਲਾਗੋ ਗੋਲਡਨ ਸੁਣ ਲਓ ਕਾਨ ਲਗਾਏ ਆਪਣੀਆਂ ਬੋਲੀਆਂ ਮੈਂ ਬੋਲ ਜਾਏ ਜਾਮ ਤੁਮਾ ਦੇ ਆਏ ਬਤਲਾਏ ਇੱਕ ਦਿਨ ਬੋਲੇ ਕਰ ਸਰਤਾ ਮੈਂ ਮਾਰੋ ਗਾਉ ਮਲਾਰੇ ਰਾਏ ਇੱਕ ਦਿਨ ਬੋਲੇ ਕਰ ਲੰਕਾ ਪਾਏ ਦਦਕਾ ਅੰਦਰ ਜੇ ਦੇ ਮਰਵਾਏ ਇੱਕ ਦਿਨ ਬੋਲੇ ਹਤਨਾਪੁਰ।